0: ਦੇਖ ਕੇ ਨਾਲ ਕਰਸ਼ਵਾ ਕੇ ਮਗਨ
1: ਹੈਲੋ
0: ਹੈਲੋ ਮਰਾਜੀ ਮਰਾਜੀ ਕੀ ਮਗਨ ਹੈ ਮਗਨ ਅਸਰੋਡਾ ਇਨਾ ਗਦਾ ਵਨ ਇਰਾ ਨਾ ਕਰਸ਼ੀ ਫਕ ਕਾ ਕਰਸ਼ੀ ਸ਼ੇਸ਼ ਨਾ ਮਨਾ ਵਨ ਮਕੋ ਸਪਾਟੋਂ ਜ਼ਾ ਕੋ ਤੇਬੀ ਵਨ ਮਕੋ ਮਜ਼ਵਾ ਨਾ ਕੋ ਕੋ ਮਨੇ ਗਬਤਨ ਨਾ ਵਨ ਕਰਸ਼ੀ ਸ਼ੀ ਕੈ ਦੇ ਬਗਨ ਜਫਮ ਯਾ ਯਾ ਅਬੂ ਬਕ ਇਨ ਮਨ ਕਿ ਚਵਾ ਅਉ ਲਾਪਿਆ ਅਕੁਮਾ ਪੰਗਾ ਇਰਾ ਨਾ ਬਕ ਦਵਾ ਕਰ ਵਤੋ